ਕਈ ਕਿਸਾਨ ਭਾਈ ਆਪਣੇ ਜਿਕਾ ਖੇਤ ਹੈ ਤਿਆਰ ਕਰ ਰਿਹਾ ਹੈ, ਮੈਂ ਆਉਣ ਵਾਲੀ ਜਿਕੀ ਬਰਸਾਤਰੀ ਰਿਤੂ ਹੈ, ਇਨ ਮਹੀਨੇ ਬਾਜਰੋ ਬਾਵੇਲਾ, ਮੂੰਗ ਬਾਵੇਲਾ, ਮੋਡ ਬਾਵੇਲਾ, ਤਿਲ ਹੈ, ਸਾਥੇ ਆਪਣੇ ਗਵਾਰ ਹੈ, ਇਹ ਫਸਲਾਂ ਵੀ ਕਿਸਾਨ ਭਾਈ ਲੈ ਲਾ ਲਾੜਲਾ। ਕਈ ਦਿਨਾਂ ਸੋ ਕਿਸਾਨ ਭਾਈ ਖੇਤ ਤਿਆਰ ਕਰ ਰਿਹਾ ਹੈ, ਕਟਈ ਤਵੀਆਂ ਕਾਢ ਰਿਹਾ ਹੈ, ਕਟਈ ਪਾਛੀ ਕਲਟੀ ਜਿਕੀ ਹੈ ਵੇ ਵੀ ਆਪਰੇ ਬਾਹ ਰਿਹਾ ਹੈ, ਕਰ ਰਿਹਾ ਹੈ, ਔਰ ਜਿਕੀ ਖਰਪਤਵਾਰ ਖੇਤਾਂ ਦਾ ਮਹੀਨੇ ਹੈ, ਉਨਰੀ ਵੀ ਜਿਕੀ ਸਾਫ਼ ਸਫਾਈ ਹੈ ਕਿਸਾਨ ਭਾਈ ਕਰ ਰਿਹਾ ਹੈ। ਕਿਸਾਨ ਭਾਈਆਂ, ਅੱਜ ਆਪਣੇ ਜਾਣਕਾਰੀ ਦੇਵਾਂ ਕਿ ਭਾਈ ਹਮੇ ਆਉਣ ਵਾਲਾ ਬਗਤ ਮਹੀਨੇ ਆਪਾਂ ਬਾਜਰੇ ਦੀ ਖੇਤੀ ਲੈ ਆਵਾਂ, ਤੋ ਬਾਜਰੇ ਦੀ ਜਿਕੀ ਲਾਭਕਾਰੀ ਖੇਤੀ ਹੈ ਵਾ ਆਪਾਂ ਕਿਨ ਤਰ੍ਹਾਂ ਸੂ ਕਰ ਸਕਾਂ। ਬਾਜਰੋ ਜਿਕੋ ਹੈ ਉਹ ਸ਼ੁਸ਼ਕ ਖੇਤਰ ਦੀ ਮਹੀਨੇ ਆਪਾਂ ਬਾਤ ਕਰਾਂ ਤੋ ਪ੍ਰਮੁੱਖ ਰੂਪ ਸੂ ਉਹ ਅਨਾਜ ਹੈ, ਔਰ ਆਪਣੇ ਰਾਜ ਦੇ ਮਹੀਨੇ ਲੰਘੇ ਟੰਗੇ ਆਪਾਂ ਬਾਤ ਕਰਾਂ ਤੋ ਹਰ ਸਾਲ ਜਿਕੋ ਹੈ ਲੰਘੇ ਟੰਗੇ 51 ਲੱਖ ਹੈਕਟਰ ਏਰੀਆ ਦੇ ਮਹੀਨੇ ਬਾਈਜਿਆ ਕਰੇ, ਔਰ ਬਾਜਰੋ ਜਿਕੋ ਹੈ ਉਹ ਅਸਿੰਚਿਤ ਔਰ ਸਿੰਚਿਤ ਖੇਤਰ ਦੇ ਮਹੀਨੇ ਖਰੀਫ ਦੀ ਰਿਤੂ ਦੇ ਮਹੀਨੇ ਉਗਾਈ ਜਾ ਕਰੇ, ਔਰ ਇਨ ਦੇ ਹਾਥੇ ਹਾਥੇ ਅਨਾਜ ਤੋਂ ਵੇਹੀਜੇ, ਪਰ ਸਾਥੇ ਸਾਥੇ ਚਾਰੋ ਵੀ ਜਿਕੋ ਹੈ ਉਹ ਬਾਜਰੇ ਦੀ ਖੇਤੀ ਸੂ ਅੱਛੋ ਹੋਇਆ ਕਰੇ। ਹਮੇ ਬਾਤ ਆਵੇ ਕਿ ਭਾਈ ਆਪਾਂ ਬਾਜਰੋ ਵਾਵਣਾ ਚਾਹਵਾਂ ਹਾਂ ਖੇਤਾਂ ਦੇ ਮਹੀਨੇ, ਤੋ ਜਿਕੀ ਕਿਸਮਾਂ ਹੈ ਵੇ ਆਪਾਂ ਕਿਨ ਤਰ੍ਹਾਂ ਸੂ ਲੈ ਸਕਾਂ। ਕਿਸਾਨ ਭਾਈ ਦੀ ਕੋਸ਼ਿਸ਼ ਆਏ ਜ ਰਵੇ ਕਿ ਭਾਈ ਅੱਛੀ ਉਪਜ ਵਾਲੀ ਜਿਕੀ ਕਿਸਮ ਹੈ, ਜਿਕਾ ਬੀਜ ਹੈ, ਉਹਨਾਂ ਦੀ ਜਿਕੀ ਭੂਮਿਕਾ ਹੈ ਵਹ ਬਹੁਤ ਮਹੱਤਵਪੂਰਨ ਰਿਹਾ ਕਰੇ, ਕਿਉਂਕਿ ਬੀਜਾਂ ਦੀ ਜਿਕੀ ਕਿਸਮਾਂ ਹੈ ਵੇ ਅੱਛੀ ਹੋਣੀ ਚਾਹੀਦੀ, ਸਾਥੇ ਜਿਕੀ ਗੁਣਵੱਤਾ ਹੈ ਵਹ ਵੀ ਅੱਛੀ ਹੋਣੀ ਚਾਹੀਦੀ। ਬਾਜਰੇ ਦੀ ਨੇਰੀ ਨੇਰੀ ਸੰਕੁਲ ਔਰ ਸੰਕਰ ਕਿਸਮਾਂ ਜਿਕੀ ਹੈ ਇਹ ਵਿਕਸਿਤ ਕਰੀ ਜੀ ਹੈ। ਜਿਉਂ ਆਪਾਂ ਬਾਤ ਕਰਾਂ ਕਿ ਭਾਈ ਸੰਕੁਲ ਜਿਕੀ ਕਿਸਮਾਂ ਹੈ, ਇਨ ਮਹੀਨੇ ਰਾਜ 171 ਹੈ, ਇਨਰੀ ਪੱਕਨੇਰੀ ਜਿਕੀ ਅਵਧੀ ਹੈ ਵਾ ਲੰਘੇ ਟੰਗੇ 82 ਲੇਰ 87 ਦਿਨਾਂ ਦੇ ਮਹੀਨੇ ਹੋਇਆ ਕਰੇ। ਅਨਾਜ ਦੀ ਜਿਕੀ ਔਸਤ ਉਪਜ ਹੋਇਆ ਕਰੇ ਵਾ 1200 ਲੇਰ 1500 ਕਿਲੋਗ੍ਰਾਮ ਪ੍ਰਤੀ ਹੈਕਟਰ ਹੋਇਆ ਕਰੇ, ਔਰ ਚਾਰੇ ਦੀ ਆਪਾਂ ਔਸਤ ਉਪਜ ਦੀ ਬਾਤ ਕਰਾਂ ਤੋ ਇਨ ਕਿਸਮ ਸੂ 4000 ਲੇਰ 4200 ਕਿਲੋਗ੍ਰਾਮ ਪ੍ਰਤੀ ਹੈਕਟਰ ਚਾਰੇ ਦੀ ਜਿਕੀ ਉਤਪਾਦਕਤਾ ਹੈ ਵਾ ਵਹ ਜਾਇਆ ਕਰੇ। ਹਮੇ CZP9802 ਆਬੀ ਇੱਕ ਕਿਸਮ ਹੈ, ਇਨਰੀ ਪੱਕਨੇਰੀ ਜਿਕੀ ਅਵਧੀ ਹੈ ਵਾ 74 ਲੇਰ 82 ਦਿਨਾਂ ਦੇ ਵਿੱਚ ਹੋਇਆ ਕਰੇ, ਔਰ ਅਨਾਜ ਦੀ ਜਿਕੀ ਔਸਤ ਉਪਜ ਹੈ ਵਾ 1400 ਕਿਲੋਗ੍ਰਾਮ 1800 ਕਿਲੋਗ੍ਰਾਮ ਪ੍ਰਤੀ ਹੈਕਟਰ ਹੋਇਆ ਕਰੇ, ਔਰ ਸਾਥੇ ਚਾਰੇ ਦੀ ਬਾਤ ਕਰਾਂ ਤੋ ਲੰਘੇ ਟੰਗੇ 4000 ਕਿਲੋਗ੍ਰਾਮ ਉਲੇਰ 4500 ਕਿਲੋਗ੍ਰਾਮ ਚਾਰੋ ਜਿਕੋ ਹੈ ਵੋ ਪ੍ਰਤੀ ਹੈਕਟਰ ਹੋਇਆ ਕਰੇ। ਇਨ ਮਹੀਨੇਜ ਇੱਕ ਔਰ ਕਿਸਮ ਹੈ ICTP8803, ਇਨਰੀ ਜਿਕੀ ਪੱਕਨੇਰੀ ਜਿਕੀ ਅਵਧੀ ਹੈ ਵਾ ਹੈ 70 ਲੇਰ 75 ਦਿਨਾਂ ਦੇ ਵਿੱਚ ਹੋਇਆ ਕਰੇ, ਔਰ ਅਨਾਜ ਦੀ ਜਿਕੀ ਔਸਤ ਉਪਜ ਹੈ ਵਾ 1500 ਕਿਲੋਗ੍ਰਾਮ ਉਲੇਰ 2000 ਕਿਲੋਗ੍ਰਾਮ ਪ੍ਰਤੀ ਹੈਕਟਰ ਹੋਇਆ ਕਰੇ, ਔਰ ਚਾਰੋ ਜਿਕੋ ਹੈ ਵੋ 3500 ਲੇਰ 4000 ਕਿਲੋਗ੍ਰਾਮ ਪ੍ਰਤੀ ਹੈਕਟਰ ਹੋਇਆ ਕਰੇ। ਸੰਕੁਲ ਕਿਸਮਾਂ ਦੇ ਮਹੀਨੇ MP383 ਵੀ ਹੈ ਆ ਕਿਸਮ, ਜੋਕੋ ਦਾਣੋ ਲੰਘੇ ਟੰਗੇ ਬਣਜਾ ਸਾ 75 ਲੇਰ 80 ਦਿਨਾਂ ਦੇ ਵਿੱਚ ਦੇ ਮਹੀਨੇ, ਔਰ ਅਨਾਜ ਦੀ ਜਿਕੀ ਔਸਤ ਉਪਜ ਹੈ ਵਾ 1500 ਕਿਲੋਗ੍ਰਾਮ ਉਲੇਰ 2000 ਕਿਲੋਗ੍ਰਾਮ ਪ੍ਰਤੀ ਹੈਕਟਰ ਹੋਇਆ ਕਰੇ, ਔਰ ਚਾਰੇ ਦੀ ਬਾਤ ਕਰਾਂ ਤੋ 3500 ਉਲੇਰ 4000 ਕਿਲੋਗ੍ਰਾਮ ਪ੍ਰਤੀ ਹੈਕਟਰ ਹੋਇਆ ਕਰੇ। ਇਹ ਜਿਕੀ ਕਿਸਮਾਂ ਹਮਾਰ ਮੈਂ ਆਪਣੇ ਬਤਾਈ, ਇਹ ਸੰਕੁਲ ਕਿਸਮਾਂ ਹੈ, ਔਰ ਮੈਂ ਜਿਉਂ ਆਪਾਂ ਬਾਤ ਕਰਾਂ ਕਿ ਭਾਈ ਬਾਜਰੇ ਮਹੀਨੇ ਜਿਕੀ ਸੰਕਰ ਕਿਸਮ ਹੈ ਇਹ ਵੀ ਹੋਇਆ ਕਰੇ। ਜਿਉਂ ਆਪਾਂ ਬਾਤ ਕਰਾਂ ਕਿ ਭਾਈ HHB67 ਆ 65 ਉਲੇਰ 70 ਦਿਨਾਂ ਦੇ ਮਹੀਨੇ ਪਾਕ ਜਾਇਆ ਕਰੇ, ਔਰ ਔਸਤ ਜਿਕੋ ਅਨਾਜ ਹੈ ਉਹ 1200 ਕਿਲੋਗ੍ਰਾਮ ਉਲੇਰ 1500 ਕਿਲੋਗ੍ਰਾਮ ਪ੍ਰਤੀ ਹੈਕਟਰ ਹੋਇਆ ਕਰੇ। ਚਾਰੋ ਇਣ ਉਪਜੂ ਥੋੜੋ ਕਮ ਮਾਨੀ ਜੇ 2000 ਕਿਲੋਗ੍ਰਾਮ ਉਲੇਰ 2500 ਕਿਲੋਗ੍ਰਾਮ ਪ੍ਰਤੀ ਹੈਕਟਰ ਹੋਇਆ ਕਰੇ। ਹਮੇ ਦੂਜੀ ਜੀ ਕੀ ਕਿਸਮ ਹੈ ਸ਼ੰਕਰ ਕਿਸਮ ਦੀ ਵਾਹ ਹੈ GHB538, ਇਨਰੇ ਪੱਕਨੇਰੀ ਜਿਕੀ ਅਵਧੀ ਹੈ ਆ ਹੈ 70 ਉਲੇਰ 75 ਦਿਨਾਂ ਤਾਈ, ਔਸਤ ਜਿਕੋ ਅਨਾਜ ਹੈ ਵੋ 1700 ਕਿਲੋਗ੍ਰਾਮ ਉਲੇਰ 1800 ਕਿਲੋਗ੍ਰਾਮ ਪ੍ਰਤੀ ਹੈਕਟਰ, ਔਰ ਚਾਰੋ ਜਿਕੋ ਹੈ ਵੋ 3000 ਕਿਲੋਗ੍ਰਾਮ ਉਲੇਰ 3500 ਕਿਲੋਗ੍ਰਾਮ ਪ੍ਰਤੀ ਹੈਕਟਰ ਹੋਇਆ ਕਰੇ। ਇਨ ਮਹੀਨੇ ਚ ਇੱਕ ਔਰ ਕਿਸਮ ਹੈ RHB121, ਇਨਰੀ ਪੱਕਨੇਰੀ ਜਿਕੀ ਅਵਧੀ ਹੈ ਕਿਸਾਨ ਭਾਈਓ ਆ ਹੈ 75 ਦਿਨਾਂ ਉਲੇਰ 80 ਦਿਨਾਂ ਤਾਈ, ਔਰ ਅਨਾਜ ਰੋ ਜਿਕੋ ਔਸਤ ਉਤਪਾਦਕਤਾ ਹੈ ਵਾ ਹੈ 1800 ਕਿਲੋਗ੍ਰਾਮ ਉਲੇਰ 2200 ਕਿਲੋਗ੍ਰਾਮ ਪ੍ਰਤੀ ਹੈਕਟਰ, ਔਰ ਚਾਰੋ 3200 ਕਿਲੋਗ੍ਰਾਮ ਉਲੇਰ 3500 ਕਿਲੋਗ੍ਰਾਮ ਪ੍ਰਤੀ ਹੈਕਟਰ ਇਨ ਕਿਸਮ ਸੂ ਹੋਇਆ ਕਰੇ। ਹਮੇ ਇਨ ਮਹੀਨੇ ਕਿਸਾਨ ਭਾਈ ਇੱਕ ਔਰ ਕਿਸਮ ਕਾਮ ਲੈ ਸਕੇ, ਆ ਕਿਸਮ ਹੈ GHB719 ਆ 70 ਉਲੇਰ 75 ਦਿਨਾਂ ਦਾ ਮਹੀਨੇ ਪੱਕ ਪਰੀਰ ਤਿਆਰ ਹੋਏ, ਔਰ ਅਨਾਜ ਦੀ ਜਿਕੀ ਔਸਤ ਉਤਪਾਦਕਤਾ ਹੈ ਵਾ ਹੈ 1500 ਕਿਲੋਗ੍ਰਾਮ ਉਲੇਰ 1800 ਕਿਲੋਗ੍ਰਾਮ ਪ੍ਰਤੀ ਹੈਕਟਰ, ਔਰ ਚਾਰੇ ਦੀ ਬਾਤ ਕਰਾਂ ਕਿਸਾਨ ਭਾਈਆਂ ਤੋ 3500 ਕਿਲੋਗ੍ਰਾਮ ਉਲੇਰ 4000 ਕਿਲੋਗ੍ਰਾਮ ਪ੍ਰਤੀ ਹੈਕਟਰ ਮਹੀਨੇ ਚਾਰੋ ਜਿਕੋ ਹੈ ਉਹ ਹੋ ਜਾਇਆ ਕਰੇ।

ਵਰਕਸ਼ ਰੋ ਵੀ ਆਪਾਂ ਨੂੰ ਮਾਨ ਸਨਮਾਨ ਔਰ ਉਹਨੂੰ ਪ੍ਰੇਮ ਦੇਣਾ ਹੈ। ਤਾਂ ਇਹ ਛੋਟੀ ਛੋਟੀ ਜਿਹੀ ਆਪਾਂ ਕਹਿ ਸਕਾਂ, ਇਹ ਰੀਤੀ ਰਿਵਾਜ਼, ਇਹ ਕਠੇ ਕਠੇ ਆਪਾਂ ਨੂੰ ਬਹੁਤ ਅੱਛੀ ਚੀਜ਼ਾਂ ਜਿਹੀਆਂ ਸਿਖਾ ਰਹੀ ਹੈ।

0: ਅਤੇ ਸ਼ੀਤਲ, ਕਾਲੀ ਕਾਲੀ ਗਾਡੀ ਮੇਂ ਜਦ ਵੀ ਆਪਾਂ ਘੁੰਮਣ ਜਾਵਾਂ ਜਾਂ ਬਿਨਾਂ ਗਾਡੀ ਮੇਂ ਘੁੰਮਣ ਜਾਵਾਂ ਤੋ ਬਹੁਤ ਸਾਰੀ ਬਾਤਾਂ ਰਹੇ ਜੋ ਕੋਈ ਆਪਾਂ ਨੇ ਧਿਆਨ ਰੱਖਣਾ ਹੋਈ, ਪਰ ਛੁੱਟਿਆ ਹੈ ਤੋ ਘੁੰਮਣ ਨੂੰ ਮਨ ਤੋ ਕਰੇ, ਪਰ ਬੱਚਿਆਂ ਨੇ ਵੀ ਬਹੁਤ ਸਾਰੀ ਚੀਜ਼ਾਂ ਜਿੱਕੀ ਹੈ ਉਹ ਆਪਾਂ ਨੇ ਸਿਖਾਉਣਾ ਜ਼ਰੂਰੀ ਹੈ। ਛੁੱਟਿਆ ਮੈਂ ਆਪ ਦੇਖੋ ਦਿਨ ਭਰ ਘਰ ਮੈਂ ਪੰਖਾ, ਏਸੀ, ਕੂਲਰ ਹੈ ਜਿੱਕਾ ਚੱਲ ਹੈ, ਤੋ ਕਿਉਂ ਨਾ ਆਪਾਂ ਇੱਕ ਕੋਸ਼ਿਸ਼ ਕਰਾਂ ਕਿ ਘਰ ਮੈਂ ਕੁਛ ਦੇਰ ਹੈ ਜੇ ਕੋ ਪ੍ਰਾਕਿਰਤਿਕ ਵਾਤਾਵਰਣ ਜੋ ਹੈ ਉਹ ਆਪਾਂ ਬਣਾ ਰੱਖਾਂ। ਜੀ ਹਾਂ, ਕੁਛ ਦੇਰ ਪੰਖਾ ਹੈ, ਕੂਲਰ ਹੈ, ਏਸੀ ਬੰਦ ਕਰ ਦਿਉ, ਆਪਣੇ ਘਰ ਮੈਂ ਜੇ ਖਿੜਕੀਆਂ ਹੈ, ਬਟ ਆਪ ਖਸਰਾ ਪਰਦਾ ਜਿੱਕਾ ਹੈ ਵੇ ਆਪ ਲਗਾ ਦਿਉ, ਬਨ ਪਾਣੀ ਵੀ ਗੋਰ ਛੋੜ ਦਿਉ। ਤੋ ਸੁਬਹੇ ਔਰ ਸ਼ਾਮ ਰੋਜ਼ ਕੋ ਸਮੇਂ ਅਗਰ 2 ਘੰਟਾ ਆਪਾਂ ਪੰਖੋ ਸੁਬਹ ਬੰਦ ਕਰਦਾ, ਸ਼ਾਮ ਰੋਜ਼ ਕੋ ਸਮੇਂ ਜਾਂ 6 ਸੂ 7 ਜਾਂ ਮਤਲਬ ਬਈ 5 ਸੂ 7 2 ਘੰਟਾ ਆਪ ਪੰਖੋ ਬੰਦ ਕਰ ਵੀ ਪ੍ਰਾਕਿਰਤਿਕ ਹਵਾ ਨਾ ਆਪਾਂ ਲੈਵਾਂ, ਤੋ ਆਪਣਾ ਸਵਾਸਥ ਵੀ ਚੋਖੋ ਰਹੇਲਾ ਔਰ ਮੀਟਰ ਜਿਕੋ ਹੈ ਉਹ ਵੀ ਕਮ ਚਾਲੇਲਾ, ਔਰ ਜਿਹੜੀ ਬਾਹਰ ਹੈ ਗਰਮੀ ਜਿੱਕੀ ਹੈ ਜਿਸਨੂੰ ਆਪਣਾ ਜਿਹੜਾ ਜੀਵ ਜੰਤੂ ਜਿਕਾ ਹੈ ਵੇ ਬਹੁਤ ਜ਼ਿਆਦਾ ਪਰੇਸ਼ਾਨ ਹੋਏ, ਕਿਉਂਕਿ ਵੇ ਲੋਕ ਗਰਮ ਹਵਾ ਫੇਂਕੇ, ਤੋ ਆਪਣੇ ਛਤਰੀ ਮੁੰਡੇ ਜਾਂ ਬਾਲਕੋਨੀ ਮੈਂ ਕੋਈ ਵੀ ਜਾਨਵਰ ਜੇ ਕੋਈ ਹੈ ਜੀਵ ਜੰਤੂ ਵੇ ਨਹੀਂ ਬੈਠ ਪਾਵੇ।
1: ਬਿਲਕੁਲ ਸਹੀ ਕਿਹਾ। ਔਰ ਜੀਵ ਜਨਾਵਰਾਂ ਦੀ ਜਦ ਆਪਾਂ ਬਾਤ ਕਰਾਂ ਤੋ ਜਿੱਤਾ ਵੀ ਪਕਸ਼ੀ ਹੈ, ਜੀਵ ਜਨਾਵਰ ਹੈ, ਵਾਰੀ ਪਰਿਆਵਰਣ ਸੰਤੁਲਨ ਮੈਂ ਬਹੁਤ ਹੀ ਮਹਿਤੀ ਭੂਮਿਕਾ ਹੋਇਆ ਕਰੇ ਹੈ। ਰਾਜਸਥਾਨ ਰੋ ਰਾਜ ਪਕਸ਼ੀ ਗੋਡਾਵਣ ਹੈ, ਉਹ ਕਿਸਾਨ ਭਾਈਆਂ ਔਰ ਮਿੱਤਰ ਦੇ ਰੂਪ ਮੈਂ ਹਮੇਸ਼ਾ ਸੋਈ ਜਾਣਿਓ ਜਾਵੇ ਹੈ, ਕਿਉਂਕਿ ਫਸਲਾਂ ਨੇ ਟਿੱਡੀ ਕੀਟ ਔਰ ਚੂਹਾ ਨੇ ਖਾਰ ਉਹ ਨੁਕਸਾਨ ਸੋ ਬਚਾਵੇ ਹੈ, ਸਾਥ ਹੀ ਘਾਸ ਰੇ ਮੈਦਾਨਾਂ ਮੈਂ ਪਾਰਿਸਥਿਤਿਕੀ ਸੰਤੁਲਨ ਰੋ ਵੀ ਉਹ ਕੰਮ ਕਰਿਆ ਕਰੇ ਹੈ। ਪਰ ਅੱਜ ਉਹ ਸੰਕਟਗ੍ਰਸਤ ਪ੍ਰਜਾਤੀਆਂ ਦੇ ਮਾਇਨੇ ਸ਼ਾਮਿਲ ਹੈ। ਔਰ ਵੀ ਆਪਣੇ ਇੱਥੇ ਕਈ ਜਗ੍ਹਾ ਜੋ ਹੈ ਪਕਸ਼ੀ ਹੈ, ਜਿਵੇਂ ਮੋਰ ਹੈ, ਕੁਰਜਾ ਹੈ, ਸਾਰਸ ਹੈ, ਗਿੱਧ, ਚੀਲ ਔਰ ਅਨੇਕ ਪ੍ਰਵਾਸੀ ਪਕਸ਼ੀ ਹਮੇਸ਼ਾ ਸੋ ਹੀ ਜੋ ਹੈ ਇੱਥੇ ਦੀ ਇੱਕ ਅਲੱਗ ਪਹਿਚਾਣ ਰਹੀ ਹੈ। ਔਰ ਇਹ ਪਕਸ਼ੀਆਂ ਮਾਤੇ ਆਪਣੇ ਇੱਥੇ ਗੀਤ ਵੀ ਬਹੁਤ ਹੈ, ਵਾਹ ਮੈਂ ਵੀ ਆਰੋ ਵਖਾਨ ਕਰੀ ਜੋ ਜਾਵੇ ਹੈ। ਔਰ ਅਰੇ ਜ਼ਿਕਰ ਦੀ ਅਗਰ ਬਾਤ ਕਰਾਂ ਤਾਂ ਉਹ ਤਾਂ ਜ਼ਿਆਦਾਤਰ ਗੀਤਾਂ ਮੈਂ ਹੋਵੇ ਹੀ ਹੈ, ਸਾਹਿਤਯ ਮੈਂ ਵੀ ਹੋਵੇ ਹੀ ਹੈ, ਸਾਥੇ ਸਾਥੇ ਇਹ ਪਕਸ਼ੀ ਜਗ੍ਹਾ ਹੈ ਵੇ ਬੀਜ ਫੈਲਾਉਣ ਰੋ, ਕੀਟ ਨਿਯੰਤਰਣ ਰੋ ਔਰ ਪਰਿਆਵਰਣ ਸੰਤੁਲਨ ਨੇ ਬਣਾ ਰੱਖਣ ਰੋ ਕੰਮ ਵੀ ਕਰਿਆ ਕਰੇ। ਔਰ ਸਾਥੇ ਸਾਥੇ ਅਗਰ ਬਾਤ ਕਰਾਂ ਜੀਵ ਜਿਨਾਵਰਾਂ ਦੀ ਤਾਂ ਵੇ ਵੀ ਜੋ ਹੈ ਆਪਣੀ ਜਿੱਤੀ ਵੀ ਜ਼ਰੂਰਤ ਹੈ ਵਾਨੇ ਪੂਰਿਆ ਕਰਿਆ ਕਰੇ ਹੈ। ਔਰ ਆਪਣਾ ਇੱਥੇ ਕਹਿ ਸਕਾਂ ਹਾਂ ਆਧਾ ਸੇ ਜ਼ਿਆਦਾ ਲੋਕਾਂ ਰੋਜ਼ ਜੋ ਕੋ ਰੋਜ਼ਗਾਰ ਹੈ ਉਹ ਵੀ ਆਮ ਹੱਥੇ ਚਾਲਿਆ ਕਰ ਰਹੇ ਹੈ। ਕੋਈ ਨਾ ਕੋਈ ਅਗਰ ਆਪ ਦੇਖ ਲਓ ਕੋਈ ਵੀ ਰੋਜ਼ਗਾਰ ਉਠਾਉਣ ਦੇਖ ਲਓ ਉਹ ਜਾਨਵਰਾਂ ਸੇ ਜੁੜੇ ਜ਼ਰੂਰ ਮਿਲੇਲਾ ਆਪਾਂ ਨੇ, ਚਾਹੇ ਦੁੱਧ ਰੋ ਹੋ, ਚਾਹੇ ਚਮੜੇ ਰੋ ਹੋ, ਚਾਹੇ ਕੋਈ ਔਰ ਵੀ ਵਿਵਸਾਏ ਹੋ, ਮੱਛੀ ਪਾਲਣ ਹੈ ਦੂਸਰੋ ਹੈ। ਤੋ ਲੇਕਿਨ ਅੱਜ ਇਹ ਜਗ੍ਹਾ ਜੀਵ ਜਨਾਵਰ ਹੈ ਵੇ ਸ਼ਿਕਾਰ, ਜਲਵਾਯੂ ਪਰਿਵਰਤਨ ਔਰ ਪ੍ਰਾਕਿਰਤਿਕ ਆਵਾਸ ਦੀ ਕਮੀ ਸੂ ਜੋ ਹੈ ਆਨੇ ਬਹੁਤ ਸੰਕਟ ਹੋ ਰਿਹਾ ਹੈ, ਆਰੀ ਪ੍ਰਜਾਤੀਆਂ ਜੋ ਹੈ ਲੁਪਤ ਹੋਤੀ ਜਾ ਰਹੀ ਹੈ। ਤੋ ਆਨੇ ਬਚਾਉਣ ਰੋ ਜੋ ਕੋ ਕਾਮ ਹੈ ਉਹ ਸਰਕਾਰ ਰੋ ਤੋ ਹੈ ਹੀ ਹੈ, ਸਾਥੇ ਸਾਥੇ ਆਪਣੇ ਵੀ ਇੱਕ ਜ਼ਿੰਮੇਵਾਰੀ ਹੈ ਕਿ ਆਪਾਂ ਨੇ ਆਨੇ ਸੰਰਕਸ਼ਣ ਰੱਖਣਾ ਹੈ ਔਰ ਆਨੇ ਬਚਾਅ ਰੱਖਣਾ ਹੈ।
0: ਬਿਲਕੁਲ ਸਹੀ ਬਾਤ ਬੋਲੀ ਸੀਤਲ ਕਿ ਆਪਣੇ ਯੋਗਦਾਨ ਪੂਰਾ ਦੇਣਾ ਹੈ। ਔਰ ਜੀ ਹਾਂ, ਅਗਰ ਆਪਾਂ ਪਲਾਸਟਿਕ ਬੈਗ ਦੀ ਬਾਤ ਕਰਾਂ ਤਾਂ ਵੀਰੋ ਉਪਯੋਗ ਜੋ ਹੈ ਆਪਾਂ ਬਹੁਤ ਜ਼ਿਆਦਾ ਕਰਾਂ, ਇਹਦੀ ਜਗ੍ਹਾ ਆਪਾਂ ਥੈਲੀ ਰੋ ਉਪਯੋਗ ਕਰਾਂ ਤਾਂ ਜ਼ਿਆਦਾ ਸਹੀ ਰਹੇ। ਇੱਕ ਪਲਾਸਟਿਕ ਜੋ ਕੋ ਸ਼ੋਪਿੰਗ ਬੈਗ ਜੋ ਕੋ ਅਗਰ ਆਪਾਂ ਇਸਤੇਮਾਲ ਕਰਾਂ ਉਹ ਲਗਭਗ 12 ਮਿੰਟ ਜਾਂ 15 ਮਿੰਟ ਵਾਸਤੇ ਹੀ ਕਰਾਂ, ਪਰ ਬਿਨਾਂ ਨਸ਼ਟ ਕਰਨ ਵਾਸਤੇ 450 ਸਾਲ ਤੋਂ ਵੀ ਜ਼ਿਆਦਾ ਜੋ ਹੈ ਉਹ ਸਮਾਂ ਲੱਗੇ।
1: ਬਿਲਕੁਲ, ਅਗਰ ਘਰ ਸੂ ਆਪਾਂ ਇੱਕ ਕੱਪੜੇ ਰੋ ਥੈਲੋ ਲਈਏ ਇਹ ਚਾਲਾਂ ਤਾਂ ਇਹ ਜਿਹੜੀ ਪਲਾਸਟਿਕ ਬੈਗ ਦੀ ਸਮੱਸਿਆ ਹੈ ਵੀ ਖਤਮ ਹੋ ਜਾਵੇਗਾ। ਔਰ ਇਤੋਂ ਤਾਂ ਆਪਾਂ ਪਹਿਲੀ ਤੋਂ ਘਰੋਂ ਹਮੇਸ਼ਾ ਪਹਿਲੀ ਲੁਗਾਈ ਦੀ ਆਦਤ ਹੁੰਦੀ ਵਾ ਘਰ ਸੂ ਹੀ
0: ਥੈਲੋ
1: ਲੇਟ ਜਾਵਤੀ, ਅੱਜ ਕੱਲ੍ਹ ਇਹ ਜਗ੍ਹਾ ਆਪਾਂ ਇਹ ਚੀਜ਼ਾਂ ਭੁੱਲ ਜਾਇਆ ਕਰਾਂ, ਲੇਕਿਨ ਇਹੋ ਵੀ ਇੱਕ ਵਿਕਲਪ ਹੈ ਵੀ ਕਾਗਜ਼ ਦਾ ਬੈਗ ਵੀ ਅੱਜ ਕੱਲ੍ਹ ਮਿਲਣ ਲੱਗ ਗਿਆ ਤਾਂ ਵੇ ਵੀ ਆਪ ਲੈ ਸਕੋ।
0: ਪਰ ਉਹ ਵੀ ਹੈ ਕਿ ਕਾਗਜ਼ ਵਾਸਤੇ ਵੀ ਆਪਾਂ ਨੇ ਦੇਖੋ ਥੋੜ੍ਹਾ ਸੋ ਪੇੜਾ ਦੀ ਕੱਟੀ ਜ਼ਿਆਦਾ ਹੋਵੇ ਤਾਂ ਵੀ ਧਿਆਨ ਰੱਖਣਾ ਪੜੀ, ਸਭ ਤੋਂ ਅੱਛੇ ਤੋਂ ਬਾਅਦ ਭਾਈ ਹੈ ਜੇ ਆਪ ਬੋਲਿਆ ਕਿ ਘਰੋਂ ਥੈਲੋ ਲੇਟ ਜਾਵਾਂ ਤਾਂ ਬਹੁਤ ਸਾਰੀ ਸਮੱਸਿਆ ਨਿਜਾਤ ਹੈ ਜੇ ਆਪਣੇ ਆਪ ਹੀ ਹੋ ਜਾਵੇ।